ਸ਼ਾਇਦ ਇਹ ਤੁਹਾਂ ਸਾਰਿਆਂ ਦਾ ਆਪਣਾ ਰੇਡੀਓ ਗੁੰਜਨ ਧਰਮਸ਼ਾਲਾ ਤੇ ਮੈਂ ਸ਼ਸ਼ੀ ਹਾਜ਼ਰ ਹੋਈ ਉਹ ਕਾਰਜਕ੍ਰਮ ਲੈ ਕਰੀ ਮਾਟੀ ਦੀ ਮਹਿਕ ਤਾਂ ਸ਼ੁਰੂ ਕਰਦੇ ਨੇ ਆਪਣੇ ਕਾਰਜਕ੍ਰਮ ਦੀ ਸ਼ੁਰੂਆਤ ਇਸ ਪਿਆਰੇ ਦੇ ਗੀਤ ਦੇ ਕਰਨੇ ਤਾਂ ਤੁਹਾਂ ਸਾਰੇ ਇੰਨੇ ਸੁਣਦੇ ਰਹੇ ਆਪਣਾ ਰੇਡੀਓ ਗੁੰਜਨ ਧਰਮਸ਼ਾਲਾ।

ਇਹ ਤੁਹਾਂ ਸਾਰਿਆਂ ਦਾ ਆਪਣਾ ਰੇਡੀਓ ਗੁੰਜਨ ਧਰਮਸ਼ਾਲਾ ਤਾਸ਼ੋਤਾਂ ਤੁਹਾਂ ਸਾਰੇ ਇਸ ਵਕਤ ਕਾਰਜਕ੍ਰਮ ਸੁਣਾ ਦੇਣ ਆਪਣੀ ਹੋਸਟ ਐਂਡ ਦੋਸਤ ਸ਼ਸ਼ੀ ਕਰਨਾ ਤੁਹਾਂ ਸਾਰੇ ਸੁਣਾ ਦੇਣ ਆਪਣਾ ਮਾਟੀ ਦੀ ਮਹਿਕ ਕਾਰਜਕ੍ਰਮ ਤਾਸ਼ੋਤਾਂ ਫਿਰ ਤਿਹਾਂ ਤੁਸੀਂ ਲੈ ਚੱਲਦੇ ਨਿੱਕ ਗੀਤ ਸੰਗੀਤ ਦੀ ਤਰਫ ਤੁਹਾਂ ਵੀ ਸੁਣਾ ਕਨੇ ਸੁਣਦੇ ਰਹੇ ਆਪਣਾ ਰੇਡੀਓ ਗੁੰਜਨ ਧਰਮ

ਤਾਂ ਸ਼ਰਤੋਂ ਤੁਹਾਂ ਸਾਰੇ ਹੀ ਸੁਣਿਆ ਇਹ ਪਿਆਰਾ ਦੇ ਆ ਗੀਤ ਤਾਂ ਸ਼ਰਤੋਂ ਫਿਰ ਤੇ ਆਪਣੇ ਕਾਰਜਕ੍ਰਮ ਚ ਅੱਗੇ ਵੜਨਾ ਹੈ ਕਨੇ ਜਿਹੜਾ ਕਾਰਜਕ੍ਰਮ ਦਾ ਸਫ਼ਰ ਹੈ ਸੈ ਫਿਰ ਤੇ ਆਹ ਅੱਗੇ ਵੜਾਉਣਾ ਹੈ ਫਿਰ ਤੇ ਸੁਣਦੇ ਨਿੱਕ ਪਿਆਰਾ ਦੇ ਆ ਗੀਤ ਤਾਂ ਤੁਹਾਂ ਸਾਰੇ ਵੀ ਸੁਣਾ ਕਨੇ ਸੁਣਦੇ ਰਹੇ ਆਪਣਾ ਰੇਡੀਓ ਗੁੰਜਨ ਧਰਮਸ਼ਾਲਾ।

ਤਸ਼ੋ ਤੋਂ ਤੋਂ ਸਾਰੇ ਸੁਣਿਆ ਇਹ ਗੀਤ ਜਮਾਕੜਾ ਬੋਲਦਾ ਨੱਚਣੇ ਜੋ ਨਚਾਣੇ ਜੋ ਤਾਂ ਜ਼ਰੂਰ ਜਲ ਵੀ